0: से बढ़ेगा। और कहीं कोई युवा पूरे आत्मविश्वास से कह रहा है, फर्स्ट इन माई ब्लड लाइन टू मेक अ चिप इन इंडिया।
1: श्री मोदी ने कहा कि आत्मनिर्भरता की यह पहल विकसित भारत के निर्माण लिए एक मजबूत नींव वजों काम करेगी।
0: आज भारत इकोनॉमिक सेल्फ रिलायंस, टेक्नोलॉजिकल सेल्फ रिलायंस, इंडस्ट्रियल सेल्फ रिलायंस, ऐसे हर सेक्टर में आत्मनिर्भर बनने के लिए काम कर रहा है। यही विकसित भारत की मजबूत नींव का सबूत है। इस मजबूत नींव पर आपको एक भव्य सुंदर विकसित भारत का निर्माण करना है।
1: केंद्रीय सिक्ख्या मंत्री प्रहलाद जोशी, आईआईटी दिल्ली बोर्ड ऑफ गवर्नर्स के चेयरमैन हरीश सालवे ते आईआईटी दिल्ली के डायरेक्टर प्रोफेसर रंगन बैनर्जी भी समारोह में मौजूद सन। इस मौके ते प्रधानमंत्री ने आईआईटी दिल्ली विखे परम प्रज्ञा नामक एक उच्च कुशलता वाली कंप्यूटिंग सहूलत का भी उद्घाटन किया। केंद्रीय सिक्ख्या मंत्री प्रहलाद जोशी ने कहा कि सरकार भारतीय सिक्ख्या प्रणाली नूं मजबूत करने लई समय सिर अते प्रभावशाली ढंग नाल प्रोग्रामां नूं लागू करने लई वचनबद्ध है। उन्हां कल रात सिक्ख्या मंत्रालय दे सीनियर अधिकारियों की मीटिंग की प्रधानगी करदिआं इह गल कही। श्री जोशी ब्रिक्स देशां दे सिक्ख्या मंत्रियों की 13वीं मीटिंग तों बाद दिल्ली परते ने। एक सोशल मीडिया पोस्ट विच श्री जोशी ने कहा कि मीटिंग विच मंत्रालय दे मौजूदा प्रोग्रामां दी समीक्षा कीती गई। मीटिंग विच देश की सिक्ख्या प्रणाली वाले लोड़ींदा ध्यान देण अते भविख की कार्रवाई लई महत्वपूर्ण विषयां ते चर्चा कीती गई। झारखंड विच जेपीएससी ते जेएसएससी भर्ती प्रीख्यावां दौरान कथित बेनियमियां लै के बणिया अड़िका हुण हल वल वधदा जापदा है। अज राज सरकार अते प्रदर्शनकारी विद्यार्थियों के वख-वख समूहों विचकार उच्च पद्धरी गलबात का दूजा गेड़ होया। रांची विच पिछले कई दिनों तो भुख हड़ताल अते प्रदर्शन कर रहे विद्यार्थियों नाल बने अड़िके नूं हल करन लई राज सरकार ने अपने यतन तेज कर दिते ने। सरकार वल्लों गठित विशेष मंत्रीमंडली कमेटी अते विद्यार्थी जथेबंदियों के नुमाइंदियां विचकार गलबात का दूजा गेड़ अज रांची के स्टेट गैसट हाउस विखे होया। सुखावें माहौल विच गलबात हुई। सरकार की नुमाइंदगी कर रहे मंत्री ने कहा कि वह प्रीख्या प्रणाली में व्यापक सुधार करने वचनबद्ध ने। वधेरे पारदर्शिता यकीनी बनाने सरकार ने एक अधिकृत फीडबैक ईमेल आईडी भी जारी की है, जिस राही विद्यार्थी और सारिया संबंधित धिर अपने सुझाव भेज सकदियां ने। मुख्यमंत्री हेमंत सोरेन की अगुवाई हेठ अंतम फैसला लैण तो पहला सरकार इन्हां सुझावां ते विचार करेगी। विद्यार्थी नुमाइंदियों ने गलबात ते तसल्ली प्रगट की है, पर कहा कि जदों तक उन्हां दियां मंगां बारे ठोस फैसले नहीं ले जांदे अते रस्मी हुक्म जारी नहीं हुंदा उदों तक उन्हां दा शांतमई अंदोलन जारी रहेगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਬੱਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ ਨੇ। ਰਾਜ ਹੰਗਾਮੀ ਸੰਚਾਲਨ ਸੈਂਟਰ ਅਨੁਸਾਰ ਇਹ ਹਾਦਸਾ ਸਵੇਰੇ 7:15 ਵਜੇ ਦੇ ਕਰੀਬ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਬੈਰਾਗੜ ਤੋਂ ਚੰਬਾ ਜਾ ਰਹੀ ਸੀ। ਚਲੌਂਜ ਮੋੜ ਨੇੜੇ ਡਰਾਈਵਰ ਦਾ ਬੱਸ ਤੇ ਕੰਟਰੋਲ ਨਾ ਰਿਹਾ, ਜਿਸ ਕਾਰਨ ਇਹ ਸੜਕ ਤੋਂ ਪਲਟ ਕੇ ਹੇਠਾਂ ਦੂਜੀ ਸੜਕ ਤੇ ਜਾ ਡਿੱਗੀ। ਜ਼ਖਮੀਆਂ ਵਿਚੋਂ 6 ਨੂੰ ਅਗਲੇਰੇ ਇਲਾਜ ਲਈ ਪੰਡਿਤ ਜਵਾਹਰ ਲਾਲ ਨਹਿਰੂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਚੰਬਾ ਭੇਜਿਆ ਗਿਆ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਚ ਹੋਏ ਹਾਦਸੇ ਵਿਚ ਜਾਨ ਮਾਲ ਦੇ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਘਟਨਾ ਵਿਚ ਆਪਣਿਆਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਾਜਿਸ਼ ਦੇ 2 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਦੋਵੇਂ ਮੁਲਜ਼ਮ ਕਥਿਤ ਤੌਰ ਤੇ ਪੰਜਾਬ ਅਤੇ ਨਵੀਂ ਦਿੱਲੀ ਵਿਚ ਯੋਜਨਾਬੱਧ ਹਮਲਿਆਂ ਲਈ ਭਾਰਤ ਪਾਕਿਸਤਾਨ ਸਰਹੱਦ ਪਾਰੋਂ IED ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਵਿਚ ਸ਼ਾਮਲ ਨੇ। ਗ੍ਰਿਫ਼ਤਾਰ ਸ਼ੁਭਮ ਕੁਮਾਰ ਅਤੇ ਫਰਾਰ ਜਸਵੀਰ ਚੌਧਰੀ ਵਿਰੁੱਧ ਏਜੰਸੀ ਦੀ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿਚ ਕੱਲ੍ਹ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ। ਅੰਮ੍ਰਿਤਸਰ ਸਥਿਤ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਨੇ ਇਸ ਸਾਲ ਫਰਵਰੀ ਵਿਚ ਸ਼ੁਭਮ ਕੁਮਾਰ ਨੂੰ ਇਕ ਜ਼ਿੰਦਾ IED, ਇਕ ਰਿਮੋਟ ਕੰਟਰੋਲ ਡਿਵਾਈਸ, ਇਕ ਵਿਦੇਸ਼ੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ NIA ਨੇ ਪੰਜਾਬ ਪੁਲਿਸ ਤੋਂ ਜਾਂਚ ਆਪਣੇ ਹੱਥਾਂ ਚ ਲੈ ਲਈ ਸੀ। ਜਾਂਚ ਜਾਰੀ ਹੈ। ਪੇਮੈਂਟਸ ਕੌਂਸਲ ਆਫ ਇੰਡੀਆ PCI ਨੇ ਕਿਹਾ ਹੈ ਕਿ UPI ਰਾਹੀਂ ਕੀਤੇ ਜਾਣ ਵਾਲੇ ਡਿਜੀਟਲ ਭੁਗਤਾਨ ਖਪਤਕਾਰਾਂ ਲਈ ਮੁਫ਼ਤ ਰਹਿਣਗੇ। ਛੋਟੇ ਵਪਾਰੀਆਂ ਤੋਂ ਵੀ ਡਿਜੀਟਲ ਭੁਗਤਾਨ ਸਵੀਕਾਰ ਕਰਨ ਲਈ ਕੋਈ ਫੀਸ ਨਹੀਂ ਲਈ ਜਾਏਗੀ। ਕੌਂਸਲ ਨੇ ਕਿਹਾ ਕਿ ਬੈਂਕ, ਫਿਨਟੈਕ ਕੰਪਨੀਆਂ, ਐਨਪੀਸੀਆਈ ਤੇ ਭਾਰਤੀ

ਸਾਰਾ ਬੈਂਕ UPI ਨੂੰ ਸੁਰੱਖਿਅਤ ਅਤੇ ਭਰੋਸੇਮੰਦ ਰੱਖਣ ਲਈ ਟੈਕਨੋਲੋਜੀ, ਸਾਈਬਰ ਸੁਰੱਖਿਆ, ਧੋਖਾਧੜੀ ਰੋਕਥਾਮ ਅਤੇ ਨਵੀਆਂ ਵਿਸ਼ੇਸ਼ਤਾਵਾਂ ਵਿੱਚ ਲਗਾਤਾਰ ਨਿਵੇਸ਼ ਕਰ ਰਹੇ ਨੇ। ਅਮਰੀਕਾ ਦੇ ਯੂਜੀਨ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਦੇ ਤੀਜੇ ਦਿਨ ਭਾਰਤ ਨੇ ਆਪਣਾ ਪਹਿਲਾ ਤਮਗਾ ਜਿੱਤਿਆ। ਆਸ਼ੀਸ਼ ਯਾਦਵ ਨੇ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। 19 ਸਾਲਾ ਆਸ਼ੀਸ਼ ਆਪਣੀ ਤੀਜੀ ਕੋਸ਼ਿਸ਼ ਵਿੱਚ 74.09 ਮੀਟਰ ਦੇ ਆਪਣੇ ਸਰਬੋਤਮ ਥਰੋ ਨਾਲ ਦੂਜੇ ਸਥਾਨ ਤੇ ਰਿਹਾ। ਉਹ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਗਿਆ। ਇਸ ਤੋਂ ਪਹਿਲਾਂ ਨੀਰਜ ਚੋਪੜਾ ਨੇ ਪੋਲੈਂਡ ਵਿੱਚ 2016 ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਦੱਖਣੀ ਕੋਰੀਆ ਦੇ ਅਸਾਨ ਵਿੱਚ ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਅਸ਼ਮਿਤਾ ਨੇ ਸੈਮੀਫਾਈਨਲ ਵਿੱਚ ਭਾਰਤ ਦੀ ਹੀ ਰਕਸ਼ਿਤਾ ਰਾਮਰਾਜ ਨੂੰ 21-13, 16-21, 21-13 ਨਾਲ ਹਰਾਇਆ। ਹੁਣ ਫਾਈਨਲ 'ਚ ਅਸ਼ਮਿਤਾ ਦਾ ਮੁਕਾਬਲਾ ਭਲਕੇ ਚੀਨ ਦੀ ਕਿਊ ਹਾਨ ਨਾਲ ਹੋਏਗਾ। ਹਾਨ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੀ ਜੀ ਕਿਮ ਨੂੰ 22-20, 18-21, 21-14 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੀ ਹੈ। ਜੰਮੂ ਕਸ਼ਮੀਰ ਵਿੱਚ ਖਰਾਬ ਮੌਸਮ ਅਤੇ ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਅਤੇ ਕਈ ਥਾਵਾਂ 'ਤੇ ਸੜਕ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅੱਜ ਜੰਮੂ ਤੋਂ ਬਾਲਟਲ ਵੱਲ ਅਮਰਨਾਥ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਬਾਲਟਲ ਤੋਂ ਪਵਿੱਤਰ ਗੁਫਾ ਮੰਦਰ ਵੱਲ ਯਾਤਰਾ ਆਮ ਵਾਂਗ ਜਾਰੀ ਹੈ। ਸਵੇਰ ਤੋਂ ਲੈ ਕੇ ਹੁਣ ਤੱਕ 1,200 ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ IIT ਦਿੱਲੀ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਫੈਸਲਿਆਂ ਵਿੱਚ ਰਾਸ਼ਟਰੀ ਹਿੱਤ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਝਾਰਖੰਡ ਸਰਕਾਰ ਨੇ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਅੱਜ ਗੱਲਬਾਤ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਬੱਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ ਨੇ। ਭਾਰਤ ਦੇ ਆਸ਼ੀਸ਼ ਯਾਦਵ ਨੇ ਅਮਰੀਕਾ ਦੇ ਯੂਜੀਨ ਵਿੱਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਦੇ ਮੁਸ਼ਾਰੇ ਕਥਾਈਏ ਸਨਅਤੀਏ ਕਵੀਤਰ ਬੈਨੇ ਕਿਸ਼ਰ ਹਾਈਏ ਉਜ਼ਵੇ ਬ੍ਰਿਕਸ ਮੋਜਾ ਤੇਦਨ ਤਾਈਦ ਕਰ ਦੋ ਨਕਸ਼ੇ ਹਮਕਾਰੀਏ ਨੋ ਆਵਰੀਓ ਏਤੇਮਾ ਦੇ ਮੁਤਾਕਾਬਿਲ ਰਾ ਦਰ ਈਜਾ ਦੇ ਆਯੰਦਈਏ ਸਨਅਤੀਏ ਇਨ ਇਤਾਫ ਫਜ਼ੀਰ ਓ ਫਰਾਗੀਰ ਬਰਜਸਤੇ ਨਮੂਦ ਵਜ਼ੀਰ ਸਨਅਤ ਬਾਜ਼ਰਗਾਨੀ ਯਾਦਾਵਰੀ ਕਰ ਕੇ ਸਫ਼ਰ ਬ੍ਰਿਕਸ ਬਾ ਅਵਲੀਨ ਇਜਲਾਸ ਦਰ ਯਾਕਾ ਤੇਰੀਨ ਬਰਗੇ ਰੂਸੀਏ ਦਰ ਸਾਲੇ 2009 ਆਗਾਜ਼ ਸ਼ੁਦ ਊ ਰਹਿਬਰੀਏ ਬ੍ਰਾਜ਼ੀਲ ਦਰ ਤੂਲੇ ਰਿਆਸਤ ਦਰ ਸਾਲੇ 2020 ਤੋਂ 5 ਕਦਰਦਾਨੀ ਕਰਦ ਵਾ ਮੁਜੱਦਦਨ ਤਾਕੀਦ ਕਰਦ ਕੇ ਭਾਰਤ ਮੁਤਾਹਿਦ ਬੇ ਇਦਾਮਈਏ ਇਨ ਮੀਰਾਸ ਅਸ ਤਰੀਕੇ ਰੂਈ ਕਰਦੀ ਏ ਤਦਰੀਜੀ ਪੀਜਗੀਰਾਨੇ ਵੋ ਅਮਲ ਗਰਾਇਆ ਨੇਮੀ ਬਸ਼ਦ ਉਹ ਖਤ ਨਿਸ਼ਾਨ ਕਰ ਕੇ ਰਿਆਸਤ ਹਿੰਦ ਬੇਦੁੰਬਾਲੇ ਇਜਾਦ ਤਦਾਵੁਮ ਵੋ ਦਰ ਐਨਹਾਲ ਤਕਵੀਅਤ ਏਤਮਾਦ ਬੀਸ਼ਤਰ ਬੇਨੇ ਮਸ਼ਾਗਿਲ ਸਰਮਾਇਆ ਗੁਜ਼ਾਰਾਨ ਔਰ ਨੋ ਆਵਾਰਾਨ ਵਾ ਪੀਜਪੁਰ ਦੇ ਹਮਕਾਰੀਏ ਇਲਮੀਸ ਕੇ ਨਤਾਈਜੇ ਮਲਮੂਸੀਰਾ ਬਰਾਈਏ ਹਮੇ ਆਜ਼ਾਈਏ ਬ੍ਰਿਕਸ ਬੇ ਅਰਮੋਗਾਨਮੀ ਅਵਰਤ ਵਜ਼ੀਰ ਸਨਅਤ ਬਾਜ਼ਰਗਾਨੀ ਪੇਸ਼ ਰਫਤਾ ਯੇ ਕਾਬਿਲ ਤਵਜੋ ਇਰਾਕ ਕੇ ਤਹਿਤ ਰਿਆਸਤ ਹਿੰਦ ਬ੍ਰਿਕਸ ਅਸ ਤਰੀਕੇ ਪਾਰਟ ਐਨ ਆਈ ਆਰ ਬੇਦਰ ਸਾਮਦਿਆਸ ਬੇ ਇਤਲਾਏ ਹਾਜ਼ਰੀਨ ਰਸਾਨ ਉਹ ਹਮਚਿਨ ਨਤਾਈਜੇ ਬਰ ਰਸੀਹਾਈ ਗੁਸਤਰਦ ਅੰਜਾਮ ਸ਼ੁਦੇ ਤਵਸੁਦ ਗੁਰੂ ਹੈ ਮਸ਼ਵਰਤੀਓ ਗੁਰੂ ਹਾਈ ਕਾਰੀਏ ਮੌਜੂਈ ਦਰ ਚਾਰ ਹੌਜ਼ਾ ਉਲਵੀਅਤ ਦਾਰ ਸ਼ਿਨਾਸਾਈ ਸ਼ੁਦੇ ਤਵਸੁਦ ਹਿੰਦ ਬਾ ਹਦਫ ਈਜਾ ਦੇ ਸਾਜ਼ੋ ਕਾਰਹਾਈਏ ਨਹਾਦੀਏ ਪਾਏਦਾਰ ਬਰਾਈਏ ਤਾਮੀਕ ਹਮਕਾਰੀ ਸਨਅਤੀ ਬੈਨੇ ਕਿਸ਼ਵਰਾਈ ਉਜ਼ਵੇ ਬ੍ਰਿਕਸ ਰਾ ਬਰਦਸਤ ਕਰ ਇਨ ਮਵਾਰਿਦ ਸ਼ਾਮਿਲ ਨਹਾਈ ਸ਼ੁਦਨੇ ਚਾਰਚੂ ਬੇ ਹਮਕਾਰੀ ਦਰ ਗੁਰੂ ਹੈ ਤਸਵੀ ਬੇ ਸ਼ਰਾਈ ਤੇ ਮੁਰਾਜੇ ਐਸ ਐਮ ਈ ਕਾਰੀ ਵ ਬਰਨਾਮੇ ਅਮਲਿਆਤੀ ਬਰਾਈ ਗੁਰੂ ਕਾਰੀ ਏ ਸਨਅਤ ਫੋਤੋ ਵੋਲਟਾਈਕ ਵੋ ਨਹਾਈ ਸ਼ੁਦਨੇ ਬਰਨਾਮੇ ਅਮਲਿਆਤੀ ਏ ਰੁਜ ਦੇ ਮੁਬਤਨੀ ਵਰਨੋ ਆਵਾਰੀ ਤਵਸੋ ਤੇ ਇਰਤਫਾਦਾਤ ਇਸਤਾਰ ਤਪ ਹਾਈ ਬੂਤ ਅਲਾਵੇ ਵਰੀਨ ਅਹਮੀਅਤ ਸਿਸਤਮ ਹਾਈਏ ਹਮਲੋ ਨਕਲ ਵ ਲੋਜਿਸਟਿਕ ਮੁਖਾਵੀ ਮੇ ਮੁਰਤਬਿਤ ਬਾ ਸਨਅਤ ਅਰ ਜੁਮਲੇ ਬਰਨਾਮੇ ਰੇਜ਼ੀ ਏ ਜ਼ੀਰ ਸਾਖਤ ਮੁਬਤਨੀ ਬਰ ਜੀ ਆਈ ਐਸ ਯਾਨੀ ਬਰ ਸਿਸਤਮ ਇਤਲਾਤ ਜੋਗਰਾਫੀਆਈ ਵ ਬਰਨਾਮੇ ਰੇਜ਼ੀ ਏ ਲੋਜਿਸਟਿਕ ਸ਼ਹਿਰੀ ਬਰਜਸਤ ਸ਼ੁ ਯਕੀ ਨਤਾਈਜ ਅਸਲੀ ਏ ਨਿਸ਼ਸਤ ਤਸਵੀਬ ਏ ਬਿਆਨੀਏ ਮੁਸ਼ਤਰਕ ਏ ਦੋਹਮੀ ਨਿਸ਼ਸਤ ਏ ਵਜ਼ੀਰਾਂ ਨੇ ਸਨਾਈਏ ਕਿਸ਼ਵਰ ਹਾਈਏ ਉਜ਼ਵੇ ਬ੍ਰਿਕਸ ਇਨ ਬਿਆਨੀਏ ਮੁਨਅਕਿਸ ਕੁਨੰਦਈਏ ਤਾਹੂ ਦੇ ਜਮੀਏ ਕਿਸ਼ਵਰ ਹਾਈਏ ਉਜ਼ ਬਰਾਈਏ ਫਰਾਤ ਅਰ ਰਫਤਾਨ ਅਰ ਗੁਫਤਗੂ ਬੇ ਸੀਮਤ ਇਜਰਾਈਏ ਅਬਜ਼ਾਰ ਹਾਈਏ ਇਲਮੀਏ ਹਮਕਾਰੀ ਕੇ ਸਨਾਇਰਾ ਤਵੀਅਤ ਕਰਦੇ ਵ ਜ਼ਿੰਦਗੀ ਰਾ ਬਹਿਬੂਦ ਮੀ ਬਖਸ਼ਦ ਦਰਦੂਲ ਏ ਨਸ਼ੇਸ ਵਜ਼ਰਾਈਏ ਸਨਾਏ ਵ ਰੌਸਾਈਏ ਹਈਅਤ ਹਾਈਏ ਕਿਸ਼ਵਰ ਹਾਈਏ ਉਜ਼ਵੇ ਬ੍ਰਿਕਸ ਦੀਦਗਾਹ ਹਾਈਏ ਮਿਲੀਏ ਖੁਦਰਾ ਬੇਇਸ਼ਤਰਾਕ ਗੁਜ਼ਾਸ਼ਤਨ ਵ ਇਬਤਕਾਰਾਤ ਕਿਲੀਦੀ ਏ ਸਿਆਸਤ ਗੁਜ਼ਾਰੀ ਉਲਵੀਅ ਥਾ ਵੋ ਦਸਤਾਵਰਦ ਹਾਈਏ ਖੁਦਰਾ ਦਰ ਇਰਤਕਾਈਏ ਤੋਹਫ਼ਾ ਸਨਅਤੀ ਬਰਜਸਤੇ ਕਰਦਨ ਇਨ ਬਿਆਨੀਏ ਹਾ ਬਰ ਤਾਹੁਦ ਮੁਸ਼ਤਰਕ ਬਰਾਈਏ ਤਕਵੀਅਤ ਕਾਬਿਲੀਅਤ ਹਾਈਏ ਸਨਅਤੀ ਤਸਰੀ ਤਹਬੁਲ ਡਿਜੀਟਲ ਓ ਫਨਾਵਰੀ ਤਕਵੀਅਤ ਇਕੋਸਿਸਟਮ ਹਾਈਏ ਸਨਅਤੀਏ ਇਨ ਇਤਾਫ ਪਜ਼ੀਰ ਓ ਫਰਾਗੀਰ ਬਹੁਤ ਜ਼ਾਇਸ਼ ਹਮਕਾਰੀ ਬਰਾਈਏ ਮੁਕਾਬਲੇ ਬਾ ਚਾਲੀ ਏ ਮੁਸ਼ਤਰਕ ਤੋਹਫ਼ਾ ਤਾਕੀਦ ਕਰਦਨ ਕਿਸ਼ੋਰਾਈਏ ਉਸ ਬਰ ਅਹਮੀਅਤ ਪਾਰਟ ਐਨ ਆਈ ਆਰ ਬੇਉਨਵਾਨ ਬਿਸਤਰੀਏ ਕਲੀਦੀ ਬਰਾਈਏ ਪੀਜਪੁਰ ਦੇ ਹਮਕਾਰੀ ਹਾਈਏ ਇਲਮੀ ਇਸ਼ਤਰਾਕ ਗੁਜ਼ਾਰੀਏ ਦਾਨਿਸ਼ ਜ਼ਰਫੀਅਤ ਸਾਜ਼ੀ ਵਨੋ ਆਵਰੀਏ ਸਨਅਤੀ ਦਰਮਿਆਨੇ ਆਗਾਈਏ ਬ੍ਰਿਕਸ ਤਾਕੀਦ ਕਰਦਨ ਹਾਈਅਤ ਹਾਈਏ ਨਵਾਇੰਦਗੀ ਹਮਚਿਨੀ ਨਾ ਪੇਸ਼ਰਫ ਹਾਈਏ ਹਾਸਿਲ ਸ਼ੁਦੇ ਤਹਿਤ ਰਿਆਸਤ ਹਿੰਦ ਦਰ ਸਾਲੇ 2020 ਤੋਂ ਸ਼ੀਸ਼ ਇਸਤੇਮਾਲ ਕਰਦਨ ਕੇ ਇਬਤਕਾਰਾ ਤੇ ਅੰਜਾਮ ਸ਼ੁਦੇ ਤਹਿਤ ਪਾਰਟ ਐਨ ਆਈ ਆਰ ਬੇ ਤਕਵੀਅਤ ਹਾਈਏ ਹਮਕਾਰੀ ਹਾਈਏ ਨਹਾਦੀ ਤਕਵੀਅਤ ਨੋ ਆਵਰੀ ਵਾ ਜ਼ਰਫੀਅਤ ਸਾਜ਼ੀ ਵਾ ਹਿਮਾਇਤ ਤੋਹਫ਼ੇ ਸਨਾਈਏ ਇਨ ਇਤਾ ਪਜ਼ੀਰ ਰਿਕਾਵਤੀ ਆਮਾਦੇ ਬਰਾਈਏ ਆਯੰਦੇ ਦਰ ਸਰਾਸਰ ਬ੍ਰਿਕਸ ਕੋ ਮਖਵਾਤ ਕਰ ਹਿੰਦ ਤਹਿਤ ਰਿਆਸਤ ਖੁਦ ਬ੍ਰਿਕਸ ਮੇਜ਼ਬਾਨ ਸ਼ਾਹਦੋਮੀ ਨਿਸ਼ਸਤ ਵਜ਼ੀਰਾਂ ਨੇ ਤਜਾਰਤ ਬ੍ਰਿਕਸ ਟੀ ਐਮ ਐਮ ਵੋ ਦਰ ਜੈਪੁਰ ਰਾਜਸਥਾਨ ਦਰ ਤਾਰੀਖ ਹਫ਼ਤੋਂ ਮੇ ਊਤੇ 2020 ਤੋਂ ਸ਼ਿਸ਼ ਪਸਾ ਸੇਵੋਮੀ ਨਿਸ਼ਸਤ ਗੁਰੂ ਹੈ ਤਮਾਸੇ ਬ੍ਰਿਕਸ ਦਰ ਮੋਦੀ ਦੇ ਮਸਾਇਲ ਇਕਤਸਾਦੀ ਵ ਤਜਾਰੀ ਸੀ ਜੀ ਈ ਟੀ ਆਈ ਕੇ ਦਰ ਤਾਰੀਖ ਸੇਵੋਂ ਵੋ ਚਾਰੋਂ ਮੇ ਊਤੇ 2020 ਤੋਂ ਸ਼ਿਸ਼ ਦਰ ਦੇਹਰੀ ਨੋ ਬਰਗੁਜ਼ਾਰ ਸ਼ੁਦੇ ਨੀਤ ਖਵਾਦਪੁਰ ਇਹ ਨਿਸ਼ਸਤ ਵਜ਼ੀਰਾਂ ਨੇ ਤਜਾਰਤ ਵੋ ਮਕਾਮਾਂ ਤੇ ਅਰਸ਼ਦ ਕਿਸ਼ਵਰ ਹਾਈਏ ਉਜ਼ ਵੇ ਬ੍ਰਿਕਸ ਰਾ ਬਰਾਈਏ ਬਹਿਸ ਦਰ ਮੋਰੀ ਦੇ ਮਸਾਇਲ ਕਲੀਦੀ ਮਰਬੂਤ ਬੇ ਤਜਾਰਤ ਬੈਨੁ ਮਿਲਲੀ ਯੋ ਹਮਕਾਰੀਏ ਇਕਤਸਾਦੀ ਗਿਰਧਮ ਖਾਦਾਪੁਰ
1: شنوندگان عزیز اینک توجه تن را جلب می نمایم به گفتار امشب
2: شنوندگان عزیز اینک توجه تن را جلب می نمایم به یک گفتار تحت عنوان نگاهی به جنبش هند را ترک بگو نویسنده و گوینده دکتر گوهر عباس شنوندگان ارجمند، شما مستحضر هستید که مبارزه آزادی هند علیه حکومت استثماری و استعماری بریتانیایی سالها